0: ਦੁਆ ਖੋਬਲੇ ਸ਼ਿਬੋਨ ਬਰਨਾ ਕਮੇਨੇ ਬਪਿਲਾ ਸ਼ਿਮ ਕਰਤੇਂ ਜੰਗਾਰੋ ਤੇ ਖਨੰਗ ਬੰਗਾਰੋ ਅਨ ਲੋਂ ਰੈਡੀ ਬਨ ਸ਼ਾਟ ਨਮਨ ਦੇ ਕਦੀ ਕੇ ਜਿੰਗ ਰੋਇ ਸ਼ਾਟ ਫਿਰੋ ਲਾ ਵਨ ਪੰਥੋਰ ਤੇ ਲਾ ਸੁਂ ਤਨਾ ਲਾ ਦੇ ਫਰੈਸ਼ ਲਾ ਦੇ ਸੱਤ ਕਿਤੀ ਸੱਤ ਕੇ ਜਾਤ ਤੇ ਲਾ ਦੇ ਹੀ ਕੇ ਪੋਰ ਬਨ ਇਹ ਸ਼ਾਟ ਨੋ ਦੇ
1: ਹਾਇ ਦਾ ਦੇ ਸੁਮਰੋ
0: ਲਾ ਦੇ ਸੁਮਰੋ ਇਸ਼ ਤੇ ਬਾਰੇ ਜੈਸ ਤਿੰਗ ਇਨਿਆ ਸਕਮ ਨੋ ਇਕਨੇ ਕੇ ਜਿੰਗ ਰੋਇ ਨਾ ਬੰਤਾ ਜੋਂ ਫੀ ਨਾ ਬੰਤਾ ਕੀ ਪਰ ਲੋਕ ਜਿੰਗ ਬਾਰ ਬਰ ਕੋਈ ਕਰੇ ਇੰਡੀਆ ਹੀ ਕੇ ਬੇਸ ਨਾ ਬੇ ਕਨੇ ਬਟ ਖਮ ਤਮ ਕੀ ਬਾ ਕਿਲਾਸ਼ਮ ਬਾਬਾ ਫਿਲਾਸ਼ਮ ਕਰਤੇ ਮ ਫੀ ਮੰਤਾ ਮੋ
1: ਅੱਛਾ
0: ਬਾਤ ਸਕੋਲ ਬਿਆ ਹੁਕੀ ਕੇ ਪਰੋ ਜੁਕਲੇ
1: ਹਾਂ
0: ਨਾ ਹਾਂ ਤਾ ਕਤਾ ਖੂਬ ਲੈ
1: ਕੁਲੀ ਕੀ ਰ
0: ਤਾ